ਪੰਜਾਬੀ ਗੀਤਾਂ ਦਾ ਕਾਰਜਕ੍ਰਮ ਸੁਣ ਰਹੇ ਹੋ ਤੁਸੀਂ ਰੇਡੀਓ ਗੁੰਜਨ ਧਰਮਸ਼ਾਲਾ ਤੇ। ਆਓ ਸੁਣਦੇ ਨੇ ਕਾਰਜਕ੍ਰਮ ਦਾ ਅਗਲਾ ਪੰਜਾਬੀ ਗੀਤ।

ਸ਼੍ਰੋਤਾ 91.2 ਮੈਗਾਹਰਟਸ ਤੇ ਤੁਸੀਂ ਬਣੇ ਹੋਏ ਹੋ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਤੇ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ।

ਲੈ ਦੇ ਹਾਂ ਫਿਰ ਵੀ ਉਸ ਗੱਲਾਂ ਪਰ ਹਮੇਸ਼ਾ ਇਹ ਸੋਚਾ ਦੇ ਕਿ ਨਹੀਂ ਇਹ ਗੱਲ ਜਿਹੜੇ ਸੀ ਅਹਾਂ ਜੋ ਕਈ ਬੋਲਾਂ ਦੇ ਚਾਹੇ ਸੇ ਅਹਾਂ ਦੇ ਪੇਰੈਂਟਸ ਹਨ ਚਾਹੇ ਸੇ ਕੋਈ ਵੀ ਹੈ ਤਾਂ ਚਿੜਚਿੜਾਪਨ ਹੋਣਾ ਵੀ ਜਿਹੜਾ ਤਣਾਅ 'ਚ ਅਹਾਂ ਜੋ ਗਿਣਨੇ ਜੋ ਮਿਲਦਾ ਹੈ ਤਾਂ ਤਣਾਅ ਜੋ ਕੰਮ ਅਹਾਂ ਕਿਸ ਪ੍ਰਕਾਰ ਕਰੀ ਸਕਦੇ ਸਭੀ ਜ਼ਰੂਰ ਤੁਹਾਂ ਤੱਕ ਪਹੁੰਚਾਉਣਾ ਹੈ ਪਰ ਥੋੜ੍ਹਾ ਜਿਹਾ ਅੱਗੇ ਵੜਨਾ ਵੀ ਜ਼ਰੂਰੀ ਹੈ ਕਿਉਂਕਿ ਅਗਲੀ ਜਿਹੜਾ ਫਰਮਾਇਸ਼ ਹੈ ਸੇ ਅਹਾਂ ਹੁਣ ਤੁਹਾਂ ਸੋਚਿਆ ਤਾਂ ਹੋਣੇ ਨਾ ਕਿ ਕੁਤੇ ਆਈ ਹੋਣੀ ਹੈ ਸਭੀ ਜ਼ਰੂਰ ਤੁਹਾਂ ਜੋ ਦੱਸਣਾ ਹੈ ਕਿ ਕੁਤੇ ਆਈ ਹੋ ਕਿਉਂਕਿ ਦੱਸਣਾ ਤਾਂ ਬਣਦਾ ਹੈ ਨਾ ਤਾਂ ਚਲਾ ਫਿਰ ਹੀ ਤਾਂ ਤੁਹਾਂ ਕਾਂਗੜੇ ਦੀ ਸੈਰ ਕਰਨਾ ਚਾਹੁੰਦੇ ਨਾ ਤਾਂ ਜ਼ਰੂਰ ਕਰਵਾਈ ਲਾਉਂਦੇ ਨੇ ਕਾਂਗੜੇ ਦੀ ਸੈਰ ਹੁਣ ਤੁਹਾਂ ਤਾਂ ਸਮਝੀ ਕੇ ਹੋਣੇ ਨੇ ਕਿ ਇਹ ਫਰਮਾਇਸ਼ ਕੁਤੇ ਆਈ ਹੋਵੇ ਅਹਾਂ ਜੋ ਸਮਝੀ ਹੋ ਤਾਂ ਹੁਣ ਇਸ ਪਿਆਰੇ ਦੇ ਭਜਨ ਜੋ ਪਿਆਰੀ ਦੀ ਆ ਫਰਮਾਇਸ਼ ਆ ਜੋ ਜ਼ਰੂਰ ਇੰਜੋਏ ਕਰਾ ਕਨੈਕਟ ਥੋੜ੍ਹਾ ਜਿਹਾ ਘੁੰਮੀ ਫਿਰੀ ਵੀ ਹੋਵਾ ਜਿਹੜਾ ਮੂਡ ਹੈ ਉਸਨੂੰ ਵੀ ਚੇਂਜ ਕਰਿਆ ਹੋਵਾ ਕਿਉਂਕਿ ਮੂਡ ਚੇਂਜ ਹੋਊਗਾ ਤਾਂ ਹੀ ਤਾਂ ਦਾ ਜਿਹੜਾ ਤਣਾਅ ਹੈ ਇਸ ਥੋੜ੍ਹਾ ਜਿਹਾ ਕੰਮ ਹੋਊਗਾ।

ਦਰਸ਼ਕ ਤੋਂ ਤੋ ਸਾਰੇ ਮਿੰਜਰ ਲੱਗਾ ਤਾਂ ਕਿ ਕਾਂਗੜੀ ਦੀ ਜਿਹੜਾ ਸੈਰ ਹੈ ਸੇ ਜ਼ਰੂਰ ਕਰਿਆ ਉਹਨੇ ਨਾ ਤਾਂ ਜ਼ਰੂਰ ਤੋਂ ਤੱਕ ਪਹੁੰਚਾਈਂਦੇ ਨੇ ਕਿ ਇਸ ਗੀਤ ਦੀ ਫਰਮਾਇਸ਼ ਆਹਾਂ ਜੋ ਕਾਂਗੜੇ 'ਤੇ ਹੀ ਆਈ ਹੋ ਥੀ ਕਰਨੇ ਤਿਨ੍ਹਾਂ ਦਾ ਨਾਮ ਹੈ ਰਾਧਾ ਕਸ਼ਪ ਜੀ ਤਿਨ੍ਹਾਂ ਤੱਕ ਆਹਾਂ ਇਹ ਭਜਨ ਪਹੁੰਚਾਇਆ ਕਰਨੇ ਇਹ ਫਰਮਾਇਸ਼ ਆਹਾਂ ਤੱਕ ਪਹੁੰਚੀ ਹੋ ਹੈ ਵਟਸਐਪ ਦੇ ਮਾਧਿਅਮ ਨੇ ਤਾਂ ਤੁਸੀਂ ਸਾਰੇ ਇਹ ਭਜਨ ਜ਼ਰੂਰ ਇੰਜੋਏ ਕੀਤਾ ਹੋਣੇ ਕਨੇ ਮੇਰੀ ਜਿਹੜਾ ਗੱਲਬਾਤ ਹੈ ਸਭੀ ਇੰਜੋਏ ਕਰਾ ਦੇ ਹੋਣੇ ਨੇ ਗੱਲਾਂ ਬਾਤਾਂ ਤਾਂ ਹਮੇਸ਼ਾ ਚੱਲੀਆਂ ਰਹਿੰਦੀਆਂ ਤਾਂ ਸ਼ੁਤੋਂ ਗੱਲਬਾਤ ਜਾਲੂ ਤੁਸਾਂ ਤੱਕ ਆਹਾਂ ਪਹੁੰਚਾਈਂਦੇ ਨਾ ਕਨੇ ਤੁਸਾਂ ਆਹਾਂ ਦੀ ਗੱਲ ਜਿਹੜਾ ਹੈ ਸੇ ਧਿਆਨ ਨੇ ਸੁਣਦੇ ਨਾ ਤਾਂ ਕੁਥੀ ਨਾ ਕੁਥੀ ਆਹਾਂ ਜੋ ਵੀ ਅੱਛਾ ਜਿਹੜਾ ਫੀਲ ਹੈ ਸੇ ਹੁੰਦਾ ਕਿ ਨਹੀਂ ਆਹਾਂ ਦੇ ਜਿਹੜਾ ਸ਼ਰੋਤਾ ਨੇ ਸੇ ਆਹਾਂ ਦੀ ਗੱਲਬਾਤ ਸੁਣਦੇ ਨਾ ਕਨੇ ਆਹਾਂ ਦੇ ਜਿਤਨੇ ਵੀ ਕਾਰਿਕ੍ਰਮ ਹਨ ਰੇਡੀਓ ਗੁੰਜਨ ਧਰਮਸ਼ਾਲਾ ਦੇ ਤਿਨਾਂ ਜੋ ਪਿਆਰ ਜਿਹੜਾ ਹੈ ਸੇ ਜ਼ਰੂਰ ਦਿੰਦੇ ਨਾ ਤਾਂ ਸ਼ੁਤੋਂ ਫਰੀ 'ਤੇ ਜਿਹੜਾ ਨੰਬਰ ਹੈ ਸੇ ਤੁਸਾਂ ਤੱਕ ਪਹੁੰਚਾਈਂਦੇ ਨਾ ਕਿਉਂਕਿ ਕਈ ਵਾਰ ਹੁੰਦਾ ਨਾ ਕਿ ਨੰਬਰ ਤੁਸਾਂ ਤੱਕ ਨਾ ਪਹੁੰਚਿਆ ਹੋਇਆ ਕਨੇ ਕਈ ਸ਼ਰੋਤਾ ਹੁੰਦੇ ਕਿ ਤਿਨਾਂ ਤੱਕ ਨੰਬਰ ਨਾ ਪਹੁੰਚਿਆ ਹੋਇਆ ਤਾਂ ਸੇ ਸੋਚਦੇ ਕਿ ਕਾਲੂ ਦੀ ਆ ਨੰਬਰ ਆਹਾਂ ਬੋਲਦੇ ਨਾ ਕਨੇ ਸੇ ਨੰਬਰ ਨੋਟ ਜਿਹੜਾ ਹੈ ਸੇ ਕਰਦੇ ਨਾ ਤਾਂ ਸਟੂਡੀਓ ਦਾ ਜਿਹੜਾ ਨੰਬਰ ਹੈ ਸੇ ਤੁਸਾਂ ਸਾਰੇ ਹੀ ਜਲਦੀ ਜਲਦੀ ਨੋਟ ਜਿਹੜਾ ਹੈ ਸੇ ਕਰੀ ਲਿਆ ਨੰਬਰ ਹੈ 7018117091 ਤਾਂ ਇਸ ਨੰਬਰ ਪਰ ਕੋਲ ਕਰਾਂ ਜਾਂ ਟੈਕਸਟ ਮੈਸੇਜ ਕਰਾਂ ਜਾਂ ਵਟਸਐਪ ਮੈਸੇਜ ਕਰਾਂ ਤਾਂ ਸ਼ੁਤੋਂ ਹਾਂ ਭਜਨ ਤੋਂ ਪਹਿਲੇ ਤੁਸੀਂ ਜੋ ਬੋਲਿਆ ਥਾ ਕਿ ਆਹਾਂ ਆਪਣੇ ਜਿਹੜਾ ਤਨਾਵ ਹੈ ਉਸ ਜੋ ਕਿਸ ਪ੍ਰਕਾਰ ਦੂਰ ਕਰੀ ਸਕਦੇ ਜਾਂ ਉਸ 'ਤੇ ਦੂਰ ਕਿਸ ਪ੍ਰਕਾਰ ਜਿਹੜੇ ਸੇ ਰਹਿ ਸਕਦੇ ਗਹਿਰੀ ਸਾਂਸ ਲੈਣਾ ਵੀ ਆਹਾਂ ਵਾਸਤੇ ਕਿੰਨਾ ਜ਼ਿਆਦਾ ਜ਼ਰੂਰੀ ਹੈ ਅਗਰ ਤੁਸੀਂ ਜੋ ਲੱਗਦਾ ਹੈ ਕਿ ਤਨਾਵ ਮਹਿਸੂਸ ਹੁੰਦਾ ਹੈ ਤਾਂ 5 ਮਿੰਟ ਵਾਸਤੇ ਆਪਣੀ ਜਿਹੜਾ ਗਹਿਰੀ ਸਾਂਸ ਹੈ ਸੇ ਜ਼ਰੂਰ ਤੁਸੀਂ ਜਿਹੜੇ ਸੇ ਲੈਣ ਗਹਿਰੀ ਸਾਂਸ ਲੈਣੇ ਨੇ ਜਿਹੜੇ ਸੇ ਆਪਣਾ ਮਨ ਵੀ ਸ਼ਾਂਤ ਹੁੰਦਾ ਹੈ ਕਨੇ ਥੋੜ੍ਹਾ ਜਿਹਾ ਖੁਦ ਜੋ ਵੀ ਅੱਛਾ ਫੀਲ ਜਿਹੜੇ ਸੇ ਜ਼ਰੂਰ ਹੁੰਦਾ ਹੈ ਸਰੀਰਕ ਗਤੀਵਿਧੀਆਂ ਕਰਨਾ ਵੀ ਆਹਾਂ ਵਾਸਤੇ ਜ਼ਰੂਰੀ ਹਨ ਯੋਗ ਕਰਨਾ ਸੈਰ ਕਰਨਾ ਸਰੀਰ ਵਾਸਤੇ ਸਭਸੇ ਬਿਹਤਰ ਹੈ ਤਨਾਵ ਜੋ ਕੰਮ ਕਰਦੀ ਹੈ ਕਨੇ ਨੀਂਦ ਦੀ ਅਗਰ ਆਹਾਂ ਗੱਲ ਕਰੀਏ ਤਾਂ ਨੀਂਦ ਪ੍ਰੋਪਰ ਤਰੀਕੇ ਨੇ ਲੈਣਾ ਵੀ ਆਹਾਂ ਵਾਸਤੇ ਜ਼ਰੂਰੀ ਹੈ ਪਰ ਕੁਥੀ ਨਾ ਕੁਥੀ ਇਹ ਚੀਜ਼ ਵੀ ਆਹਾਂ ਜੋ ਕੰਮ ਦਿਖਣੇ ਜੋ ਮਿਲਣਾ ਦੀ ਕਾਰਨ ਕਿਆ ਹੈ ਕਾਰਨ ਤੁਸਾਂ ਸਾਰਿਆਂ ਜੋ ਹੀ ਪਤਾ ਹੈ ਤੁਸਾਂ ਸਾਰੇ ਹੀ ਸਮਝੀ ਗਏ ਹੋਣੇ ਨੇ ਕਿ ਕਾਰਨ ਕਿਆ ਹੈ ਜ਼ਿਆਦਾਤਰ ਆਹਾਂ ਆਪਣਾ ਸਮੇਂ ਮੋਬਾਈਲ ਫੋਨ ਪਰ ਜਾਂ ਸੋਸ਼ਲ ਮੀਡੀਆ ਪਰ ਦੇ ਦੇਣ ਜਾਂ ਆਪਣੇ ਕੰਮ ਜੋ ਵੀ ਆਹਾਂ ਕਈ ਵਾਰ ਆਪਣੀ ਸਿਹਤ ਜੋ ਨਜ਼ਰਅੰਦਾਜ਼ ਕਰਦੇ ਨਾ ਕਨੇ ਕੰਮ ਆਹਾਂ ਜ਼ਿਆਦਾ ਧਿਆਨ ਦਿੰਦੇ ਨਾ ਕਨੇ ਖੁਦ ਜੋ ਜਿਹੜਾ ਰੈਸਟ ਹੈ ਸੇ ਨਹੀਂ ਦੇ ਪਾਉਂਦੇ ਨਾ ਤਾਂ ਇਹਦੀ ਵਜ੍ਹਾ ਨੇ ਵੀ ਆਹਾਂ ਥੋੜ੍ਹਾ ਜਿਹਾ ਨੀਂਦ ਦੀ ਜਿਹੜਾ ਕਮੀ ਹੈ ਸੇ ਆਹਾਂ 'ਚ ਦਿਖਣੇ ਜੋ ਮਿਲਦੀ ਹੈ ਕਨੇ ਸੋਸ਼ਲ ਮੀਡੀਆ ਦੀ ਆਹਾਂ ਗੱਲ ਤਾਂ ਕਰੀ ਦਿੱਤੀ ਕਿ ਫੋਨ ਸੋਸ਼ਲ ਮੀਡੀਆ ਜਿਹੜੇ ਸੇ ਥੋੜ੍ਹਾ ਜਿਹਾ ਆਪਣਾ ਜਿਹੜਾ ਸਕਰੀਨ ਟਾਈਮ ਹੈ ਨਾ ਉਸ ਜੋ ਕੰਮ ਕਰਨ ਆਹਾਂ ਇੱਕ ਵਾਰੀ ਸੋਸ਼ਲ ਮੀਡੀਆ ਪਰ ਅਗਰ ਦਿਖਣਾ ਸ਼ੁਰੂ ਹੋ ਜਾਂਦੇ ਨੇ ਚਾਹੇ ਸੇ ਇੰਸਟਾ ਹੈ ਚਾਹੇ ਸੇ ਫੇਸਬੁੱਕ ਹੈ ਚਾਹੇ ਕੁਛ ਵੀ ਹੈ ਚਾਹੇ ਯੂਟਿਊਬ ਹੈ ਚਾਹੇ ਵੀਡੀਓ ਗੇਮ ਹੈ ਆਹਾਂ ਅਗਰ ਮੋਬਾਈਲ ਫੋਨ 'ਚ ਇੱਕ ਵਾਰੀ ਪਕੜੀ ਲੈਂਦੇ ਨਾ ਤਾਂ ਆਹਾਂ ਆਪਣਾ ਜ਼ਿਆਦਾ ਸਮੇਂ ਜਿਹੜਾ ਹੈ ਸੇ ਮੋਬਾਈਲ ਫੋਨ ਪਰ ਹੀ ਲਗਾਉਂਦੇ ਨੇ ਤਾਂ ਬੱਚੇ ਵੀ ਇਸ ਗੱਲ ਦਾ ਜਿਹੜਾ ਧਿਆਨ ਹੈ ਸੇ ਰੱਖਣ ਕਨੇ ਚਾਹੇ ਸੇ ਬੜੇ ਨਾ ਚਾਹੇ ਛੋਟੇ ਨਾ ਅਗਰ ਬੜੇ ਇਸ ਗੱਲ ਜੋ ਕਰਦੇ ਨਾ ਤਾਂ ਛੋਟੇ ਵੀ ਇਹੀ ਬੋਲਦੇ ਨਾ ਕਿ ਆਹਦੇ ਮਾਤਾ ਪਿਤਾ ਮੋਬਾਈਲ ਫੋਨ ਦਿਖਾ ਦੇਣ ਜਾਂ ਜਿਹੜਾ ਬੜੇ ਭਾਈ ਭੈਣ ਹਨ ਸੇ ਮੋਬਾਈਲ ਫੋਨ ਦਿਖਾ ਦੇਣ ਤਾਂ ਆਹਾਂ ਕਜੋ ਪਿੱਛੇ ਤਾਂ ਸਭੀ ਕੁਥੀ ਨਾ ਕੁਥੀ ਇਹ ਚੀਜ਼ ਬੜਿਆਂ 'ਤੇ ਜਾਂ ਸਿੱਖਦੇ ਨਾ ਜਾਂ ਮੋਬਾਈਲ ਫੋਨ ਦੀ ਔਰ ਆਪਣਾ ਜਿਹੜਾ ਧਿਆਨ ਹੈ ਸੇ ਜ਼ਿਆਦਾ ਦਿੰਦੇ ਨੇ ਤਾਂ ਆਪਣੀ ਜਿਹੜਾ ਹੋਬੀ ਹੈ ਤਿਨਾਂ ਜੋ ਸਮੇਂ ਦੇਣਾ ਆਹਾਂ ਵਾਸਤੇ ਥੋੜ੍ਹਾ ਜਿਹਾ ਜ਼ਿਆਦਾ ਜ਼ਰੂਰੀ ਹੈ ਅਗਰ ਤੁਸੀਂ ਜੋ ਸੰਗੀਤ ਸੁਣਨਾ ਪਸੰਦ ਹੈ ਤਾਂ ਜ਼ਰੂਰ ਤੁਸੀਂ ਸੰਗੀਤ ਸੁਣਾ ਅਗਰ ਤੁਸੀਂ ਜੋ ਪੇਂਟਿੰਗ ਕਰਨਾ ਅੱਛੀ ਲੱਗਦੀ ਹੈ ਤਾਂ ਪੇਂਟਿੰਗ ਕਰਾ ਕਿਉਂਕਿ ਹਰ ਕਿਸੇ ਦੀ ਆਪਣੀ ਆਪਣੀ ਜਿਹੜਾ ਹੋਬੀ ਹੈ ਸੇ ਹੁੰਦੀ ਹੈ ਕਨੇ ਤੁਸਾਂ ਦੀ ਵੀ ਜ਼ਰੂਰ ਪੇਂਟਿੰਗ ਕਰਨਾ ਤੁਸੀਂ ਜੋ ਪਸੰਦ ਹੈ ਹਰ ਕੋਈ ਆਪਣੀ ਕਲਾ ਜੋ ਜਿਹੜਾ ਨਿਖਾਰੀ ਸਕਦਾ ਕਨੇ ਆਹਾਂ ਅੰਦਰ ਕੋਈ ਨਾ ਕੋਈ ਕਲਾ ਜਿਹੜਾ ਹੈ ਸੇ ਜ਼ਰੂਰ ਛੁਪੀ ਹੁੰਦੀ ਅਗਰ ਆਹਾਂ ਤਿਹਾ ਕਲਾ ਜੋ ਬਾਹਰ ਲੈ ਕਰੀ ਆਉਂਦੇ ਨਾ
कन्या, अगर तुहां जो गीत सुनना पसंद है तो अपना रेडियो गुंजन धर्मशाला जिड़े से ट्यून करा, क्योंकि अगर तुहां 91.2 MHz जिड़े से ट्यून कर दें ना, तो हर समय पर जिड़ा प्यारे प्यारे कार्यक्रम मन से तुहां तक कहाँ पहुँचा देन। तो श्रोताओं थोड़ी देर अपनी गलबात जो इतों रोक देन, कन्ने अगली जिड़ा फरमाइश है से तुहां तक पहुँचा देन।